0: तुहाडे इलाके विच मौजूद हन। जे तुहानू लगदा है कि तुहाडे घर जां जायदाद विच फायर एंट्स हन तां इस दी सूचना दिओ। असी तुहानू फायर एंट्स दे इलाज लई मुफ्त किट भेजांगे। होर जानकारी लई फायर एंट्स क्वींसलैंड जां फायर एंट्स QLD खोजो जां 132 ANT यानी के 132-268 उते कॉल करो। ਇਹ ਸੁਨੇਹਾ ਕੁਇਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ। ਆਥੋਰਾਈਜ਼ਡ ਬਾਈ ਦਾ
1: ਕੁਇਨਜ਼ਲੈਂਡ ਗਵਰਨਮੈਂਟ। ਅਰਨ ਮਨੀ ਫਰਮ ਯੋਰ ਐਮਟੀ ਡਰਿੰਕ ਕੰਟੇਨਰਸ ਵਿਦ ਕੰਟੇਨਰਸ ਫਾਰ ਚੇਂਜ। ਯੋਰ ਐਮਟੀ ਐਲੀਜੀਬਲ ਕੈਨਸ, ਬੋਟਲਸ ਐਂਡ ਕਾਰਟਨਸ ਰਿਸੀਵ ਅ 10 ਸੈਂਟਸ ਰੀਫੰਡ ਈਚ। ਵੀ ਕਾਲ ਇਟ ਬਿਨ ਕੋਇਨ। ਸੇਵ, ਸਪੈਂਡ ਔਰ ਡੋਨੇਟ ਯੋਰ ਬਿਨ ਕੋਇਨ ਟੂ ਅ ਕੌਜ਼ ਯੂ ਸਪੋਰਟ। ਦੇਰਜ਼ ਅ ਕੰਟੇਨਰਸ ਫਾਰ ਚੇਂਜ ਨੀਅਰ ਯੂ। ਬੈਂਕ ਇਟ, ਡੋਨਟ ਬਿਨ ਇਟ। Visit the website to find your nearest refund point and start trading for 10 cents today.
2: It happens to be Prasani 1701M par dosto aapke saath. It happens ke safar mein Sataakshi hai aur abhi wo waqt hai jahan teen back to back tracks nibhate hain hamara saath. Aaj bhi teen back to back gaano ke saath Sataakshi aapke saath hai. So chaliye aaj dekhte hain gaano ki hat trick mein. Ji haan, gaano ki hat trick mein aaj ka pehla track kaun sa hai?

0: ਤੁਹਾਡੇ ਇਲਾਕੇ ਵਿੱਚ ਮੌਜੂਦ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ। ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫਤ ਕਿੱਟ ਭੇਜਾਂਗੇ। ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ। ਇਹ ਸੁਨੇਹਾ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ। ਆਥੋਰਾਈਜ਼ਡ ਬਾਈ ਦ
1: ਕੁਈਨਜ਼ਲੈਂਡ। Your empty eligible cans, bottles and cartons receive a 10 cents refund each. We call it Bin Coin. Save, spend or donate your Bin Coin to a cause you support. There's a Containers for Change near you. Bank it, don't bin it. Visit the website to find your nearest refund point and start trading for 10 cents today.

ਮਾਦਾਬ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਬਣੇ ਹੋਏ ਹੋ ਜੀ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 101.1 ਤੇ ਚਰਚੇ ਸੰਦੇਸ਼ ਚਲਕ ਦੇ ਨਾਲ ਤੁਸੀਂ ਬਣ ਚੁੱਕੇ ਹੋ ਢੇਰ ਸਾਰੀਆਂ ਗੱਲਾਂ ਕਰਨ ਦਾ ਸਾਡਾ ਬਹੁਤ ਹੀ ਜ਼ਿਆਦਾ ਸੋਹਣਾ ਜਿਹਾ ਵੇਲਾ ਸ਼ੁਰੂ ਹੋ ਚੁੱਕਿਆ ਹੈ ਤੇ ਇਹਨਾਂ ਗੱਲਾਂ ਨੂੰ ਅਸੀਂ ਲਗਾਉਣਾ ਪੰਜਾਬੀ ਗੀਤਾਂ ਦਾ ਤੜਕਾ ਹਮੇਸ਼ਾ ਦੀ ਤਰ੍ਹਾਂ ਤੁਸੀਂ ਕੀ ਕਹਿਣਾ ਤੁਸੀਂ ਜੁੜਨਾ ਹੈ ਸਾਡੇ ਨਾਲ ਤਾਂ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰ ਦਿਓ ਰੇਡੀਓ ਬਸਵਾਨੀ 101.1 ਸਾਡਾ ਫੇਸਬੁੱਕ ਪੇਜ ਹੈ ਜੀ ਤੇ ਬਸਵਾਨੀ ਬਸਵਾਨੀ .com साथ ही ईमेल आईडी है जरिए जेड़ा भी अपनाना चाहते हो अपनाओ पर साडा गल्लबात जरूर करते रहा करो बाकी मैं तो जुड़ती ही रहना है गीत हुणे जो सुनानी है फिर वापस आनी है तुसी जुड़ना शुरू कर दो ते अपने सुनेहे भेजो फरमाइशा भेजो दिल दियां गल्लां करो ते इन्हां गीतां नूं इंजॉय करो। मर्सी